0: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਅੱਜ ਸਾਰੇ ਦੇਸ਼ ਵਿੱਚ ਅੱਤਵਾਦ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਨੌਜਵਾਨਾਂ ਨੂੰ ਅੱਤਵਾਦ ਤੇ ਹਿੰਸਾ ਦੇ ਰਾਹ ਤੋਂ ਦੂਰ ਰੱਖਣਾ, ਆਮ ਲੋਕਾਂ ਦੇ ਦੁੱਖਾਂ ਨੂੰ ਉਜਾਗਰ ਕਰਨਾ ਅਤੇ ਇਹ ਦਿਖਾਉਣਾ ਹੈ ਕਿ ਰਾਸ਼ਟਰ ਹਿੱਤ ਵਿੱਚ ਇਹ ਕਿੰਨਾ ਨੁਕਸਾਨਦੇਹ ਹੈ। 1991 ਵਿੱਚ ਇਸੇ ਦਿਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅੱਤਵਾਦੀਆਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਹਨਾਂ ਦੀ ਬਰਸੀ ਉੱਤੇ ਸ਼ਰਧਾਂਜਲੀ ਭੇਟ ਕੀਤੀ ਹੈ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਹੈ ਕਿ ਰੇਲਵੇ ਓਵਰ ਬ੍ਰਿਜ ਆਰਓਬੀ ਦੀ ਉਸਾਰੀ ਤੋਂ ਬਾਅਦ ਲੈਵਲ ਕ੍ਰਾਂਸਿੰਗਾਂ ਨੂੰ ਬੰਦ ਕਰਨਾ ਹੁਣ ਲਾਜ਼ਮੀ ਨਹੀਂ, ਬਸ਼ਰਤੇ ਇਹ ਤਕਨੀਕੀ ਅਤੇ ਕਾਰਜਸ਼ੀਲ ਤੌਰ ਉੱਤੇ ਸੰਭਵ ਹੋਵੇ। ਉਹਨਾਂ ਕਿਹਾ ਕਿ ਭਾਰਤੀ ਰੇਲਵੇ ਨੇ ਸਥਾਨਕ ਲੋਕਾਂ, ਨੇੜਲੇ ਦੁਕਾਨਦਾਰਾਂ ਅਤੇ ਛੋਟੇ ਪੱਧਰ ਦੇ ਵਪਾਰੀਆਂ ਦੀ ਰੋਜ਼ੀ ਰੋਟੀ ਦੇ ਮੱਦੇਨਜ਼ਰ ਆਰਓਬੀ ਦੀ ਉਸਾਰੀ ਤੋਂ ਬਾਅਦ ਵੀ ਲੈਵਲ ਕ੍ਰਾਸਿੰਗਾਂ ਨੂੰ ਚਾਲੀ ਰੱਖਣ ਲਈ ਲੋਕ ਹਿੱਤ ਦੀ ਨੀਤੀ ਅਪਣਾਈ ਏ। ਸ੍ਰੀ ਰਵਨੀਤ ਸਿੰਘ ਕੱਲ੍ਹ ਚੰਡੀਗੜ੍ਹ ਦੇ ਨੇੜੇ ਬਲਟਾਣਾ 'ਚ ਪੁੱਜੇ ਹੋਏ ਸਨ, ਜਿੱਥੇ ਉਹਨਾਂ ਨੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਅੰਬਾਲਾ ਚੰਡੀਗੜ੍ਹ ਰੇਲ ਸੈਕਸ਼ਨ ਉੱਤੇ ਸਥਿਤ ਲੈਵਲ ਕ੍ਰਾਸਿੰਗ ਨੰਬਰ 123 ਉੱਤੇ ਰੋਡ ਅੰਡਰ ਬ੍ਰਿਜ ਆਰਓਬੀ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰਾਜਪਾਲ ਕਟਾਰੀਆ ਨੇ ਕਿਹਾ ਕਿ ਭਾਰਤੀ ਰੇਲਵੇ ਦੇਸ਼ ਵਿੱਚ ਅਨੇਕਤਾ 'ਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੀ ਏ, ਕਿਉਂਕਿ ਇਹ ਵੱਖ ਵੱਖ ਸੱਭਿਆਚਾਰਾਂ ਦੇ ਲੋਕਾਂ ਨੂੰ ਇੱਕ ਸੁਮੇਲ ਧਾਗੇ 'ਚ ਬੁਣਨ ਦੇ ਕੰਮ 'ਚ ਸਰਗਰਮੀ ਨਾਲ ਰੁੱਝੀ ਹੋਈ ਏ। ਜਲੰਧਰ ਪ੍ਰਸ਼ਾਸਨ ਵੱਲੋਂ ਫੇਫੜਿਆਂ ਦੀ ਦੇਖਭਾਲ ਬਾਰੇ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੱਲ੍ਹ ਸਾਂਝੀ ਹਵਾ ਅਤੇ ਸਿਹਤ ਸਿਰਲੇਖ ਤਹਿਤ ਸਮਰੱਥਾ ਨਿਰਮਾਣ ਸੈਸ਼ਨ ਕਰਵਾਇਆ ਗਿਆ। ਇਹ ਖਾਸ ਸੈਸ਼ਨ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ UNEP ਦੇ ਸਹਿਯੋਗ ਨਾਲ ਚੱਲ ਰਹੇ ਯਤਨਾਂ ਤਹਿਤ ਕਰਵਾਇਆ ਗਿਆ ਸੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਕੌਰ ਨੇ ਕਿਹਾ,
1: ਸਾਫ ਹਵਾ ਸਿਰਫ ਇੱਕ ਵਾਤਾਵਰਨ ਨਾਲ ਜੁੜੀ ਚਿੰਤਾ ਹੀ ਨਹੀਂ ਹੈ, ਸਗੋਂ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ, ਜਿਸ ਦੇ ਲਈ ਇੱਕਜੁੱਟ ਹੋ ਕੇ ਸਾਂਝੇ ਯਤਨ ਕੀਤੇ ਜਾਣੇ ਚਾਹੀਦੇ ਨੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਸਾਫ ਸੁਥਰੀ ਹਵਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਮੁਹੱਈਆ ਕਰਵਾ ਕੇ ਜਾਈਏ। ਇਸ ਉਪਰਾਲੇ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਦੇ ਲਈ ਜ਼ਮੀਨੀ ਪੱਧਰ ਤੇ ਆਮ ਲੋਕਾਂ ਦੇ ਸਹਿਯੋਗ ਦੀ ਵੀ ਬਹੁਤ ਲੋੜ ਹੈ, ਤਾਂ ਜੋ ਅਸੀਂ ਆਪਣੇ ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਲਈ ਅੱਗੇ ਵੱਧ ਚੜ ਕੇ ਹਿੱਸਾ ਪਾਈਏ।
0: ਰਾਮਪੁਰਾ ਬਲਾਕ ਦਾ ਪਿੰਡ ਗਿੱਲ ਕਲਾਂ ਭਾਈਚਾਰਕ ਸਾਂਝ ਉੱਤੇ ਆਧਾਰਿਤ ਜਲ ਪ੍ਰਬੰਧ ਦਾ ਸ਼ਾਨਦਾਰ ਮਾਡਲ ਬਣ ਕੇ ਉਭਰਿਆ ਏ, ਜਿੱਥੇ ਜਨਤਕ ਭਾਈਵਾਲੀ ਸਦਕਾ ਹਰ ਘਰ ਤੱਕ ਟੈਪ ਵਾਟਰ ਸਪਲਾਈ ਪਹੁੰਚ ਗਈ ਏ। ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪਿੰਡ ਦੇ ਜਲ ਪ੍ਰਬੰਧ ਯਤਨਾਂ ਨੂੰ ਜਲ ਜੀਵਨ ਮਿਸ਼ਨ ਤਹਿਤ ਹੋਈ ਸੁਜਲ ਗ੍ਰਾਮ ਸੰਵਾਦ ਦੀ ਵਰਚੁਅਲ ਕਾਨਫਰੰਸ ਦੌਰਾਨ ਸ਼ਲਾਘਾ ਮਿਲੀ ਏ। ਉਹਨਾਂ ਕਿਹਾ ਕਿ ਪਿੰਡ ਗਿੱਲ ਕਲਾਂ ਨੇ ਨਹਿਰੀ ਪਾਣੀ ਉੱਤੇ ਆਧਾਰਿਤ ਪਿੰਡ ਦੀ ਜਲ ਸਪਲਾਈ ਯੋਜਨਾ ਨੂੰ ਸਾਲ 2020 ਵਿੱਚ ਅਪਗ੍ਰੇਡ ਕੀਤਾ ਸੀ। ਇਸ ਤੋਂ ਬਾਅਦ 2021-22 ਦੌਰਾਨ ਇਸ ਦੀ ਮਜ਼ਬੂਤੀ ਲਈ ਹੋਰ ਕੰਮ ਕੀਤੇ ਗਏ। ਬਾਅਦ 'ਚ ਸਤੰਬਰ 2022 'ਚ ਇਸ ਯੋਜਨਾ ਨੂੰ ਸਥਾਨਕ ਪ੍ਰਬੰਧ ਲਈ ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀ ਦੇ ਹਵਾਲੇ ਕੀਤਾ ਗਿਆ। ਹੁਣ ਪਿੰਡ ਦੇ ਸਾਰੇ 784 ਘਰਾਂ ਵਿੱਚ ਟੈਪ ਵਾਟਰ ਕੁਨੈਕਸ਼ਨ ਮੁਹੱਈਆ ਨੇ। ਡਾਕਟਰ BR ਅੰਬੇਦਕਰ ਰਾਸ਼ਟਰੀ ਤਕਨੀਕੀ

0: ਦਾਰਾ ਜਲੰਧਰ ਨੇ ਖੋਜ ਤੇ ਨਵੀਂ ਤਕਨਾਲੋਜੀ ਦੇ ਖੇਤਰ 'ਚ ਵੱਡੀ ਪ੍ਰਾਪਤੀ ਕੀਤੀ ਏ। ਸਟੀਲ ਦੀ ਸਤਾ ਨੂੰ ਲੰਮੇ ਸਮੇਂ ਤੱਕ ਸੁਰੱਖਿਅਤ ਰੱਖਣ ਵਾਲੀ ਖਾਸ ਕੋਟਿੰਗ ਤਕਨਾਲੋਜੀ ਲਈ ਇਸ ਸੰਸਥਾ ਨੂੰ ਭਾਰਤੀ ਪੇਟੈਂਟ ਪ੍ਰਾਪਤ ਹੋਇਆ ਏ। ਕੇਂਦਰ ਸਰਕਾਰ ਦੇ ਪੇਟੈਂਟ ਕੇਂਦਰ ਨੇ ਜ਼ਿੰਕ ਆਧਾਰਿਤ ਐਪੋਕਸੀ ਕੋਟਿੰਗ ਤਕਨਾਲੋਜੀ ਨਾਲ ਸੰਬੰਧਿਤ ਇਸ ਤਕਨੀਕ ਲਈ ਪੇਟੈਂਟ ਜਾਰੀ ਕੀਤਾ ਏ। ਇਹ ਪੇਟੈਂਟ 1 ਜੁਲਾਈ 2025 ਨੂੰ ਦਾਖਲ ਕੀਤਾ ਗਿਆ ਸੀ, ਜੋ ਕਿ ਅਗਲੇ 20 ਸਾਲਾਂ ਤੱਕ ਮੰਨਣਯੋਗ ਹੋਏਗਾ। ਇਸ ਤਕਨਾਲੋਜੀ ਨੂੰ ਡਾਕਟਰ ਸੁਮਿਤ ਸ਼ਰਮਾ, ਡਾਕਟਰ ਅਸ਼ੋਕ ਕੁਮਾਰ ਤੇ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਮਿਲ ਕੇ ਵਿਕਸਿਤ ਕੀਤਾ ਏ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਨਸ਼ਿਆਂ, ਗੈਰ ਕਾਨੂੰਨੀ ਹਥਿਆਰ ਤੇ ਗੋਲਾ ਬਾਰੂਦ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕੀਤਾ ਏ। ਇਨ੍ਹਾਂ ਦੇ ਕਬਜ਼ੇ ਵਿੱਚੋਂ 5 ਕਿਲੋ ਤੋਂ ਵੱਧ ਹੈਰੋਇਨ ਦੇ ਨਾਲ 4 ਪਿਸਤੌਲ ਅਤੇ 10 ਰੌਂਦ ਬਰਾਮਦ ਕੀਤੇ ਗਏ ਨੇ। ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸਰਹੱਦ ਪਾਰਲੇ ਤਸਕਰ ਦੇ ਸੰਪਰਕ 'ਚ ਸਨ। ਇਨ੍ਹਾਂ ਨੇ ਪੰਜਾਬ ਵਿੱਚ ਅੱਗੇ ਵੰਡਣ ਲਈ ਹਥਿਆਰ ਤੇ ਗੋਲਾ ਬਾਰੂਦ ਦੀਆਂ ਖੇਪਾਂ ਪ੍ਰਾਪਤ ਕੀਤੀਆਂ ਸਨ। ਪੰਜਾਬ ਤੇ ਹਰਿਆਣਾ 'ਚ 26 ਮਈ ਤੱਕ ਲੂ ਵਗਣ ਤੇ ਤੇਜ਼ ਹਵਾਵਾਂ ਜਾਰੀ ਰਹਿਣ ਤੇ ਕਈ ਹਿੱਸਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਏ। ਭਾਰਤੀ ਮੌਸਮ ਵਿਭਾਗ IMD ਨੇ ਇਨ੍ਹਾਂ ਦੋਵਾਂ ਸੂਬਿਆਂ 'ਚ ਪਹਿਲਾਂ ਹੀ ਆਰੰਜ ਅਲਰਟ ਜਾਰੀ ਕੀਤਾ ਹੋਇਆ ਏ। ਪਿਛਲੇ ਕੁਝ ਦਿਨਾਂ ਤੋਂ ਦੋਵੇਂ ਸੂਬੇ ਗਰਮੀ ਦੀ ਲਹਿਰ ਤੋਂ ਭਿਆਨਕ ਗਰਮੀ ਦੀ ਲਹਿਰ ਵਾਲੀ ਸਥਿਤੀ ਦਾ ਸਾਹਮਣਾ ਕਰ ਰਹੇ ਨੇ ਤੇ ਵੱਧ ਤੋਂ ਵੱਧ ਤਾਪਮਾਨ 40 ਤੋਂ 46 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਜਾ ਚੁੱਕਾ ਏ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
1: ਆਪ ਸੁਣ ਰਹੇ ਹੈ ਵਿਵਿਧ ਭਾਰਤੀ ਕਾ ਚੰਡੀਗੜ੍ਹ ਕੇਂਦਰ FM 107.2 MHz ਪਰ।

0: ਮੈਡਮ ਗਰਮੀ ਬਹੁਤ ਹੈ ਮੈਡਮ ਜੀ, ਫਸਲ ਤੋਂ ਕੱਟ ਗਈ ਹੈ, ਖੇਤ ਖਾਲੀ ਪੜੇ ਹੈ ਬਸ।
1: ਜੀ ਜੀ ਜੀ, ਔਰ ਵੈਸੇ ਵੀ ਬਹੁਤ ਜ਼ਿਆਦਾ ਗਰਮੀ ਹੋ ਤੋ ਥੋੜਾ ਘਰ ਮੇ ਹੀ ਰਹਿਣਾ ਜ਼ਿਆਦਾ ਦੁਪਹਿਰ ਕੇ ਸਮੇਂ ਅੱਛਾ ਹੋਤਾ ਹੈ।
0: ਹਾਂ ਜੀ, ਆਪ ਲੋਗ ਬਤਾਤੇ ਰਹਤੇ ਹੈ ਨਾ ਕਿ ਗਰਮੀ ਮੇ 12 ਵਜੇ ਸੇ ਲੇ ਕੇ 4 ਵਜੇ ਤੱਕ ਬਾਹਰ ਮਤ ਨਿਕਲੋ, ਸੁਣ ਕੇ ਅਮਰ ਵੀ ਕਰਦੇ ਹੈ। ਅੰਮ੍ਰਿਤਸਰ ਤੋਂ ਖਾਣੇ ਪੀਣੇ ਵਾਲਾ ਸ਼ਹਿਰ ਹੈ ਜੀ ਮੇਰਾ, ਵੈਸੇ ਅੰਮ੍ਰਿਤਸਰ ਕੇ ਬਾਜੂ ਮੇ ਅਟਾਰੀ ਗਾਓ ਹੈ, ਵਾਗਾ ਬਾਰਡਰ।
1: ਤੋ ਅੰਮ੍ਰਿਤਸਰ ਤੋਂ ਬੜੀ ਸੁੰਦਰ ਜਗ੍ਹਾ ਹੈ।
0: ਬਹੁਤ ਸੁੰਦਰ ਹੈ ਜੀ, ਬਹੁਤ ਸੁੰਦਰ, ਗੋਲਡਨ ਟੈਂਪਲ, ਦੁਰਗਿਆਣਾ ਮੰਦਿਰ, ਜੰਨਿਆਂ ਵਾਲਾ ਬਾਗ, ਘੁੰਮਣੇ ਲਾਇਕ ਜਗ੍ਹਾ ਹੈ ਜੀ।
1: ਜੀ ਜੀ ਜੀ,
0: ਬਾਰਡਰ ਜੋ ਹਮਾਰਾ ਅਟਾਰੀ ਹੈ ਵਹਾਂ ਸ਼ਾਮ ਕੋ ਰੋਜ਼ 25-30 ਹਜ਼ਾਰ ਆਦਮੀ ਇਕੱਠਾ ਹੋ ਜਾਤਾ ਹੈ ਜੀ, ਝੰਡਾ ਉਤਰ ਕਾ ਲੱਗਦਾ। ਹਾਂਜੀ ਜੀ,
1: ਹਾਂ ਹਾਂ, ਤੋ ਵੋ ਸੇਨਾ ਕਾ ਜੋ ਇਹ ਕਾਰਜਕ੍ਰਮ ਹੋਤਾ ਹੈ ਬਹੁਤ ਹੀ ਅੱਛਾ ਹੋਤਾ ਹੈ।
0: ਹਾਂ ਜੀ,
1: ਇੱਕ ਬਾਤ ਬਤਾਈਏ, ਜੋ ਅੰਮ੍ਰਿਤਸਰ ਕਾ ਯਾਨੀ ਪੰਜਾਬ ਕਾ ਸੁੰਦਰ ਸੀ ਪਰੰਪਰਾ ਹੈ ਸਾਂਝਾ ਚੁੱਲ੍ਹਾ ਕੀ, ਇਸ ਬਾਰੇ ਮੈਂ ਥੋੜਾ ਸਾ ਬਤਾਈ।
0: ਹਾਂਜੀ, ਸਾਂਝਾ ਚੁੱਲ੍ਹਾ ਕਹਿੰਦੇ ਤੇ ਪਰਿਵਾਰ ਇੱਕ ਸਾਥ ਰਹਤੇ ਥੇ ਨਾ ਜੀ, ਸਾਂਝਾ ਚੁੱਲ੍ਹਾ ਉਸਕੋ ਬੋਲਦੇ ਸੀ, ਪਰਿਵਾਰ ਏਕ ਔਰ ਚੁੱਲ੍ਹਾ ਏਕ ਹੀ ਬਣੇਗਾ, ਸਭ ਕੀ ਰੋਟੀ ਬਣੇਗੀ। ਅਭੀ ਸਾਂਝਾ ਚੁੱਲ੍ਹਾ ਤੋਂ ਖਤਮ ਹੋ ਗਿਆ, ਅਭੀ ਤੋ ਏਕ ਏਕ ਬੇਟਾ ਕਹਾਂ, ਏਕ ਬੇਟਾ ਕਹਾਂ, ਪਹਿਲੇ ਏਕ ਹੀ ਘਰ ਮੇ 25-25 ਜੀ ਰਹਤੇ ਥੇ, ਤੋ ਤੰਦੂਰ ਵੀ ਏਕ ਚਲਤਾ ਥਾ, ਰੋਟੀ ਸਾਰਾ ਮਹੱਲਾ ਬਣਾਤਾ ਥਾ, ਤੇ ਚੁੱਲ੍ਹਾ ਏਕ ਹੋਤਾ ਥਾ, ਸਾਰੇ ਖਾਨਦਾਨ ਕੀ ਰੋਟੀ ਬਣ ਜਾਤੀ ਥੀ, ਬੋਲਤੇ ਥੇ ਸਾਂਝਾ ਚੁੱਲ੍ਹਾ। ਏਕ ਟੀਵੀ ਸੀਰੀਅਲ ਵੀ ਆਯਾ ਥਾ ਸਾਂਝਾ ਚੁੱਲ੍ਹਾ।
1: ਬਿਲਕੁਲ ਬਿਲਕੁਲ, ਔਰ ਅੰਮ੍ਰਿਤਸਰ ਯਾ ਪੰਜਾਬ ਕੀ ਕਹੇ ਤੋ ਵਹਾਂ ਕੀ ਜੋ ਖੇਤੀ ਬਾੜੀ ਹੈ, ਵਹਾਂ ਕੀ ਪਰੰਪਰਾ ਜੋ ਹੈ, ਔਰ ਵਹਾਂ ਕਾ ਖਾਨ ਪਾਨ ਬੜਾ ਹੈ। ਤੋ ਆਪਣੇ ਪਰਿਵਾਰ ਕੇ ਬਾਰੇ ਮੇਂ ਕੁਝ ਬਤਾਈਏ, ਔਰ ਬਤਾਈਏ ਕਿ ਵਿਵਿਧ ਭਾਰਤੀ ਆਪ ਹੀ ਸੁਣਤੇ ਹੈ ਯਾ ਆਪਕੇ ਪਰਿਵਾਰ।
0: ਮੈਂ ਕਹਿੰਦਾ ਹੀ ਸੁਣਤਾ ਬਹੁਤ, ਮੈਂ ਤੋ ਨਾ ਜੀ ਜਦ ਬੜੇ ਬੜੇ ਰੇਡੀਓ ਹੋਤੇ ਥੇ ਨਾ ਜੀ, ਪਨਾਕਾ ਗੀਤ ਮਾਲਾ ਆਤਾ ਥਾ ਸਲੋਨ ਸੇ, ਮੈਂ ਤਭੀ ਸੇ ਜੁੜਾ ਹੁਆ ਹੂੰ।
1: ਤੋ ਅਬ ਆਪ ਬਤਾਈਏ ਕਿ ਆਪ ਕੌਨ ਸਾ ਆਪਣੀ ਪਸੰਦ ਕਾ ਗੀਤ ਸੁਣਨਾ ਚਾਹਤੇ ਹੈ।
0: ਫਿਲਮ ਮਨੋਜ ਕੁਮਾਰ ਕੀ ਪੱਥਰ ਕੇ ਫਿਲਮ ਹੈ ਜੀ, ਵੀਰ ਰਹਿਮਾਨ ਮੁਮਤਾਜ਼, ਤੋਬਾ ਜੀ ਮਤਵਾਲੀ ਚਾਲ, ਠੀਕ ਹੈ ਫੂਲੋਂ ਕੀ ਡਾਲ।
1: ਤੋ ਸੁਣੀ ਲੀਜੀਏ ਆਪਣੀ ਪਸੰਦ ਕਾ ਯੇ ਗੀਤ,
2: ਤੋਬਾ ਯੇ ਮਤਵਾਲੀ।

0: ਤੇ ਆਈਪੀਐਲ ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਅੱਜ ਮੁੜ ਭਰੋਸਾ ਦਵਾਇਆ ਕਿ ਭਾਰਤ ਕੋਲ ਕੱਚੇ ਤੇਲ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਅਤੇ ਐਲਪੀਜੀ ਦੀ ਕਾਫੀ ਸਪਲਾਈ ਏ ਤੇ ਤੇਲ ਸੋਧ ਕਾਰਖਾਨੇ ਮੰਗ ਨੂੰ ਪੂਰਾ ਕਰਨ ਲਈ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ। ਐਲਪੀਜੀ ਉਤਪਾਦਨ ਵਿੱਚ ਵਾਧਾ ਕੀਤਾ ਗਿਆ ਤੇ ਤੇਲ ਸੋਧ ਕਾਰਖਾਨਿਆਂ ਵਿੱਚ ਹਰ ਰੋਜ਼ ਕਰੀਬ 46 ਤੋਂ 47 ਹਜ਼ਾਰ ਟਨ ਐਲਪੀਜੀ ਦਾ ਉਤਪਾਦਨ ਹੁੰਦਾ ਹੈ। ਪੱਛਮੀ ਏਸ਼ੀਆ ਦੀ ਸਥਿਤੀ ਬਾਰੇ ਨਵੀਂ ਦਿੱਲੀ ਵਿਚ ਇਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵਿਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਸਪਲਾਈ ਸਥਿਰ ਬਣੀ ਹੋਈ ਏ ਅਤੇ ਸਾਰੇ ਪੈਟਰੋਲ ਪੰਪਾਂ ਤੇ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਨੇ। ਉਨ੍ਹਾਂ ਇਹ ਵੀ ਕਿਹਾ ਕਿ ਖਾਣਾ ਪਕਾਉਣ ਲਈ ਐਲਪੀਜੀ ਦੀ ਸਪਲਾਈ ਸਥਿਰ ਏ ਅਤੇ ਪਿਛਲੇ 3 ਦਿਨਾਂ ਵਿਚ 1,34,00,000 ਘਰੇਲੂ ਐਲਪੀਜੀ ਸਿਲੰਡਰਾਂ ਦੀ ਡਿਲੀਵਰੀ ਕੀਤੀ ਗਈ ਏ ਜਦੋਂ ਕਿ ਇਸ ਮਹੀਨੇ ਦੀ 1 ਤਰੀਕ ਤੋਂ ਵਪਾਰਕ ਐਲਪੀਜੀ ਦੀ ਸਪਲਾਈ 1,32,000 ਟਨ ਰਹੀ। ਉਨ੍ਹਾਂ ਨਾਗਰਿਕਾਂ ਨੂੰ ਘਬਰਾਹਟ ਵਿਚ ਖਰੀਦਦਾਰੀ ਕਰਨ ਤੋਂ ਬਚਣ ਦੀ ਅਪੀਲ ਕੀਤੀ ਤੇ ਦਸਿਆ ਕਿ ਈਂਧਣ ਦਾ ਕਾਫ਼ੀ ਭੰਡਾਰ ਉਪਲਬਧ ਏ ਅਤੇ ਲੋਕਾਂ ਨੂੰ ਲੋੜ ਅਨੁਸਾਰ ਹੀ ਖਰੀਦਣ ਅਤੇ ਊਰਜਾ ਬਚਾਉਣ ਦੀ ਸਲਾਹ ਕੀਤੀ।
1: हमारी रिफाइनरीज ऑप्टिमम कैपेसिटी पर ऑपरेट कर रही हैं ताकि जो देश की डिमांड है उसको मीट किया जा सके। इसके अलावा रिफाइनरीज में एलपीजी प्रोडक्शन को रैंप अप किया गया है और लगभग 46 से 47 हजार टन एलपीजी देश की रिफाइनरीज में बनाई जा रही है।
0: ਕੇਂਦਰੀ ਰੇਲਵੇ ਰਾਜ ਮੰਤਰੀ ਰਣੀਤ ਸਿੰਘ ਨੇ ਕਿਹਾ ਕਿ ਰੇਲਵੇ ਓਵਰ ਬ੍ਰਿਜ ਆਰਓਪੀ ਦੀ ਉਸਾਰੀ ਤੋਂ ਬਾਅਦ ਲੈਵਲ ਕਰਾਸਿੰਗਸ ਨੂੰ ਬੰਦ ਕਰਨਾ ਹੁਣ ਲਾਜ਼ਮੀ ਨਹੀਂ ਹੈ ਬਸ਼ਰਤੇ ਤਕਨੀਕੀ ਤੇ ਕਾਰਜਸ਼ੀਲ ਤੌਰ ਤੇ ਸੰਭਵ ਹੋਵੇ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਨੇ ਸਥਾਨਕ ਲੋਕਾਂ, ਨੇੜਲੇ ਦੁਕਾਨਦਾਰਾਂ ਅਤੇ ਛੋਟੇ ਪੱਧਰ ਤੇ ਵਪਾਰੀਆਂ ਦੀ ਰੋਜ਼ੀ ਰੋਟੀ ਲਈ ਆਰਓਪੀ ਦੀ ਉਸਾਰੀ ਤੋਂ ਬਾਅਦ ਵੀ ਲੈਵਲ ਕਰਾਸਿੰਗਸ ਨੂੰ ਚਾਲੂ ਰੱਖਣ ਲਈ ਲੋਕ ਹਿੱਤ ਨੀਤੀ ਅਪਣਾਈ ਹੋਈ ਏ। ਰਵਨੀਤ ਸਿੰਘ ਕੱਲ੍ਹ ਚੰਡੀਗੜ੍ਹ ਨੇੜੇ ਬਟਲਟਾਣਾ ਚ ਸਨ ਜਿੱਥੇ ਉਨ੍ਹਾਂ ਨੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਅੰਬਾਲਾ ਚੰਡੀਗੜ੍ਹ ਰੇਲ ਸੈਕਸ਼ਨ ਤੇ ਸਥਿਤ ਲੈਵਲ ਕਰਾਸਿੰਗ ਨੰਬਰ 123 ਤੇ ਰੋਡ ਅੰਡਰ ਬ੍ਰਿਜ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਭਾਰਤੀ ਰੇਲਵੇ ਦੇਸ਼ ਵਿਚ ਅਨੇਕਤਾ ਵਿਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਏ। ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ ਸੀਆਈ ਅੰਮ੍ਰਿਤਸਰ ਨੇ ਦੋ ਭਰਾਵਾਂ ਨੂੰ 5.5 ਕਿਲੋਗ੍ਰਾਮ ਹੀਰੋਇਨ, 4 ਪਿਸਤੌਲਾਂ ਅਤੇ 10 ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕਰਕੇ ਨਸ਼ੀਲੇ ਪਦਾਰਥਾਂ ਤੇ ਗੈਰ ਕਾਨੂੰਨੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੁਲਿਸ ਦੇ ਡਾਇਰੈਕਟਰ ਜਨਰਲ ਪੰਜਾਬ ਗੌਰਵ ਯਾਦਵ ਨੇ ਸਾਂਝੀ ਕੀਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬੌਬੀ ਸਿੰਘ ਤੇ ਹਰਜੀਤ ਸਿੰਘ ਦੋਵੇਂ ਵਾਸੀ ਪਿੰਡ ਰੋਖੇ ਅਚਨਾਲਾ ਅੰਮ੍ਰਿਤਸਰ ਵਜੋਂ ਹੋਈ ਏ। ਨਸ਼ੀਲੇ ਪਦਾਰਥ ਤੇ ਹਥਿਆਰ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਨ੍ਹਾਂ ਦਾ 1 ਦੁਪਹੀਆ ਵਾਹਨ ਵੀ ਜ਼ਬਤ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਰਹੱਦ ਪਾਰ ਦੇ ਤਸਕਰ ਦੇ ਸੰਪਰਕ ਵਿਚ ਸਨ ਅਤੇ ਉਨ੍ਹਾਂ ਨੂੰ ਹਥਿਆਰ ਤੇ ਗੋਲੀ ਸਿੱਕੇ ਦੀਆਂ ਖੇਪਾਂ ਪ੍ਰਾਪਤ ਹੋਈਆਂ ਸਨ ਜੋ ਸੂਬੇ ਵਿਚ ਅੱਗੇ ਡਿਲੀਵਰੀ ਕੀਤੀਆਂ ਜਾਣੀਆਂ ਸਨ। ਆਪਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਸੀਆਈ ਅੰਮ੍ਰਿਤਸਰ ਨੂੰ ਪੁਖਤਾ ਇਤਲਾਹ ਮਿਲੀ ਸੀ ਕਿ ਸ਼ੱਕੀ ਬੌਬੀ ਅਤੇ ਹਰਜੀਤ ਨੂੰ ਹਾਲ ਹੀ ਵਿਚ ਹਥਿਆਰ ਤੇ ਗੋਲੀ ਸਿੱਕੇ ਦੀ ਖੇਪ ਪ੍ਰਾਪਤ ਹੋਈ ਏ ਜਿਸ ਨੂੰ ਅੱਗੇ ਪਹੁੰਚਾਉਣ ਜਾ ਰਹੇ ਨੇ। ਉਨ੍ਹਾਂ ਦੱਸਿਆ ਕਿ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਇਲਾਕੇ ਦੇ ਆਲੇ ਦੁਆਲੇ ਨਾਕਾਬੰਦੀ ਕੀਤੀ ਅਤੇ ਪਿੰਡ ਕਾਲੇ ਘਣੂਪੁਰ ਨੇੜੇ ਬਾਈਪਾਸ ਤੇ ਦੋਵਾਂ ਨੂੰ ਹਿਰਾਸਤ ਵਿਚ ਲੈ ਲਿਆ। ਡੀਜੀਪੀ ਨੇ ਇਹ ਵੀ ਕਿਹਾ ਕਿ ਇਸ ਨੈਟਵਰਕ ਦੇ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਾਉਣ ਅਤੇ ਮੋਡਿਊਲ ਤੇ ਹੋਰ ਕਾਰਕੁਨਾਂ ਦੀ ਪਛਾਣ ਲਈ ਹੋਰ ਜਾਂਚ ਕੀਤੀ ਜਾ ਰਹੀ ਏ। ਇਸ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNewsਜਲੰਧਰ। ਅੰਮ੍ਰਿਤਸਰ ਦੇ ਅਨਗੜ੍ਹ ਇਲਾਕੇ ਵਿਚ ਇਕ ਘਰ ਅੰਦਰ ਹੋਏ ਭਿਆਨਕ ਧਮਾਕੇ ਅਤੇ ਅੱਗ ਲੱਗਣ ਦੇ ਹਾਦਸੇ ਦੌਰਾਨ ਦੋ ਔਰਤਾਂ ਬੁਰੀ ਤਰ੍ਹਾਂ ਝੁਲਸ ਗਈਆਂ ਜਿਨ੍ਹਾਂ ਵਿਚੋਂ ਇਕ ਔਰਤ ਦੀ ਮੌਤ ਹੋ ਗਈ ਜਦਕਿ ਦੂਜੀ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਵੇਰੇ ਕਰੀਬ 11:45 ਤੇ ਪੁਲਿਸ ਨੂੰ ਅਨਗੜ੍ਹ ਇਲਾਕੇ ਵਿਚ ਸਥਿਤ ਇਕ ਘਰ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਘਰ ਦੇ ਅੰਦਰ ਨਜਾਇਜ਼ ਤੌਰ ਤੇ ਪਟਾਕੇ ਬਣਾਉਣ ਅਤੇ ਸਟੋਰ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ। ਇਨ੍ਹਾਂ ਗੈਰ ਕਾਨੂੰਨੀ ਪਟਾਕਿਆਂ ਕਾਰਨ ਅਚਾਨਕ ਅੱਗ ਭੜਕੀ ਅਤੇ ਜ਼ੋਰਦਾਰ ਧਮਾਕਾ ਹੋਇਆ। ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਗੁਰਪ੍ਰੀਤ ਕੌਰ ਗੰਭੀਰ ਰੂਪ ਵਿਚ ਜ਼ਖਮੀ ਹੋਈ ਏ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸਬੰਧਤ ਧਾਰਾਵਾਂ ਹੇਠ FIR ਦਰਜ ਕਰ ਲਈ ਗਈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਏ। ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਲਾਕੇ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਣ ਜਾਂ

0: ਅੱਗੇ ਚਾੜਨ ਦੇ ਲਈ ਜ਼ਮੀਨੀ ਪੱਧਰ ਤੇ ਆਮ ਲੋਕਾਂ ਦੇ ਸਹਿਯੋਗ ਦੀ ਵੀ ਬਹੁਤ ਲੋੜ ਹੈ ਤਾਂ ਜੋ ਅਸੀਂ ਆਪਣੇ ਚੌਗਿਰਦੇ ਨੂੰ ਸਾਫ਼ ਸੁਥਰਾ ਰੱਖਣ ਲਈ ਅੱਗੇ ਵੱਧ ਚੜ ਕੇ ਹਿੱਸਾ ਪਾਈਏ।
1: ਸੈਸ਼ਨ ਦੌਰਾਨ ਹਵਾ ਪ੍ਰਦੂਸ਼ਣ ਦੇ ਸਿਹਤ ਤੇ ਪੈਣ ਵਾਲੇ ਅਸਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਜ਼ਿਲ੍ਹਾ ਮਾਲ ਅਫਸਰ ਮੋਗਾ ਦੇ ਲੀਡਰ ਦਵਿੰਦਰਪਾਲ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਚੰਡੀਗੜ੍ਹ ਵਿਖੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਇਸ ਦੋਸ਼ੀ ਨੂੰ ਪਿੰਡ ਚੱਕ ਕਾਨੀਆ ਖੁਰਦ ਤਹਿਸੀਲ ਧਰਮਕੋਟ ਮੋਗਾ ਦੇ ਇਕ ਨਿਵਾਸੀ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਸ਼ਿਕਾਇਤਕਰਤਾ ਦੇ ਪੁੱਤਰ ਦਾ 13 ਏਕੜ ਜ਼ਮੀਨ ਦੀ ਵੰਡ ਸਬੰਧੀ DRO ਮੋਗਾ ਦੀ ਅਦਾਲਤ ਵਿਚ ਕੇਸ ਚੱਲ ਰਿਹਾ ਸੀ। ਦੋਸ਼ੀ ਲੀਡਰ ਦਵਿੰਦਰਪਾਲ ਸਿੰਘ ਨੇ ਕਥਿਤ ਤੌਰ ਤੇ 5 ਤੋਂ 6 ਮਹੀਨਿਆਂ ਦੇ ਅੰਦਰ ਕੇਸ ਦਾ ਜਲਦੀ ਨਿਪਟਾਰਾ ਕਰਨ ਲਈ 1,00,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਉਸ ਨੇ ਸ਼ਿਕਾਇਤਕਰਤਾ ਨੂੰ 50,000 ਰੁਪਏ ਰਿਸ਼ਵਤ ਦੀ ਰਕਮ ਪੇਸ਼ਗੀ ਵਜੋਂ ਦੇਣ ਅਤੇ ਬਾਕੀ ਰਿਸ਼ਵਤ ਬਾਅਦ ਵਿਚ ਦੇਣ ਲਈ ਕਿਹਾ ਸੀ। ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਲੀਡਰ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਪੰਜਾਬ ਤੇ ਹਰਿਆਣਾ ਵਿਚ 26 ਮਈ ਤੱਕ ਜ਼ਬਰਦਸਤ ਗਰਮੀ ਤੇ ਤੇਜ਼ ਹਵਾਵਾਂ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਪਹਿਲਾਂ ਹੀ ਇਨ੍ਹਾਂ ਰਾਜਾਂ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਦੋਵੇਂ ਰਾਜ ਪਿਛਲੇ ਕੁਝ ਦਿਨਾਂ ਤੋਂ ਅੱਤ ਦੀ ਗਰਮੀ ਦੀ ਮਾਰ ਚੱਲ ਰਹੇ ਨੇ ਤੇ ਵੱਧ ਤੋਂ ਵੱਧ ਤਾਪਮਾਨ 40 ਤੋਂ 46 ਡਿਗਰੀ ਸੈਲਸੀਅਸ ਦਰਮਿਆਨ ਹੈ, ਜੋ ਨਾ ਸਿਰਫ਼ ਮਨੁੱਖਾਂ ਨੂੰ ਸਗੋਂ ਪੰਛੀਆਂ ਤੇ ਜਾਨਵਰਾਂ ਨੂੰ ਵੀ ਪਰੇਸ਼ਾਨ ਕਰ ਰਿਹਾ ਹੈ। ਮੌਸਮ ਵਿਭਾਗ ਨੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿਚ ਕੁਝ ਥਾਵਾਂ ਤੇ ਲੂ ਚੱਲਣ ਦੀ ਚੇਤਾਵਨੀ ਦਿੱਤੀ ਏ। ਹਰਿਆਣਾ ਵਿਚ ਵੀ ਜ਼ਿਆਦਾਤਰ ਥਾਵਾਂ ਤੇ ਗਰਮੀ ਦੀ ਲਹਿਰ ਤੋਂ ਲੈ ਕੇ ਗੰਭੀਰ ਗਰਮੀ ਦੀ ਸਥਿਤੀ ਹੋਣ ਦੀ ਸੰਭਾਵਨਾ ਹੈ। IPL ਕ੍ਰਿਕਟ ਵਿਚ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿਖੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਸ਼ਾਮ 7:30 ਹੋਏਗਾ। ਆਖਿਰ ਚ ਖਾਸ ਖਬਰਾਂ। ਸਰਕਾਰ ਨੇ ਅੱਜ ਮੁੜ ਭਰੋਸਾ ਦਵਾਇਆ ਕਿ ਭਾਰਤ ਕੋਲ ਕੱਚੇ ਤੇਲ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਤੇ LPG ਦੀ ਕਾਫੀ ਸਪਲਾਈ ਏ। ਕੇਂਦਰੀ ਰੇਲਵੇ ਰਾਜ ਮੰਤਰੀ ਰਵਦੀਪ ਸਿੰਘ ਨੇ ਕਿਹਾ ਕਿ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਤੋਂ ਬਾਅਦ ਲੈਵਲ ਕਰਾਸਿੰਗਸ ਨੂੰ ਬੰਦ ਕਰਨਾ ਹੁਣ ਲਾਜ਼ਮੀ ਨਹੀਂ ਏ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ 2 ਵਿਅਕਤੀਆਂ ਨੂੰ ਹੀਰੇਨ ਤੇ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਨਸ਼ੀਲੇ ਪਦਾਰਥਾਂ ਤੇ ਗੈਰ ਕਾਨੂੰਨੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ ਤੇ ਪੰਜਾਬ ਤੇ ਹਰਿਆਣਾ ਵਿਚ 26 ਮਈ ਤੱਕ ਜ਼ਬਰਦਸਤ ਗਰਮੀ ਤੇ ਤੇਜ਼ ਹਵਾਵਾਂ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਹੋਏਗਾ। ਨਮਸਕਾਰ।
2: FM 107.2 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ। ਆਪ ਸੁਣਦੇ ਹਾਂ ਪ੍ਰੋਗਰਾਮ ਸਮਾਚਾਰ ਦਰਸ਼ਨ।
3: आकाशवाणी चंडीगढ़ से प्रस्तुत है। प्रधानमंत्री नरेंद्र मोदी के आह्वान पर हरियाणा में ईंधन की बचत के लिए उठाए गए कदमों पर समाचार दर्शन का विशेष अंक। आज के अंक में शामिल है प्रधानमंत्री नरेंद्र मोदी की ईंधन और विदेशी मुद्रा बचाने व पर्यावरण संरक्षण की अपील, प्रधानमंत्री की अपील पर मुख्यमंत्री नायब सिंह सैनी की प्रतिक्रिया और हरियाणा के विभिन्न विभागों में ईंधन की बचत के लिए किए जा रहे प्रयासों पर एक नज़र। प्रधानमंत्री नरेंद्र मोदी ने हाल ही में मध्य एशिया में मौजूदा संघर्ष को देखते हुए सभी देशवासियों से ईंधन बचाने के लिए सार्वजनिक वाहनों का उपयोग करने, घर से कार्य करने और वर्चुअल बैठकों को तरजीह देने की अपील की। प्रधानमंत्री ने विदेशी यात्राओं को टालने, सोना न खरीदने पर भी बल दिया ताकि विदेशी मुद्रा को बचाया जा सके।
4: जब ये संकट का काल है और हमारी देशभक्ति हमें ललकार रही है तो कम से कम एक साल के लिए हमें विदेशों में जाने की बातों को टालना चाहिए। गोल्ड यानी सोने की खरीद एक और पहलू है जिसमें विदेशी मुद्रा बहुत अधिक खर्च होती है। देश हित में हमको ये तय करना पड़ेगा कि साल भर तक सोना नहीं खरीदेंगे। हमारी देशभक्ति हमें चुनौती दे रही है और हमें इस चुनौती को स्वीकार करते हुए विदेशी मुद्रा को बचाना होगा।
3: श्री मोदी ने कहा ईंधन की बचत से देश को लाभ होगा।
4: पेट्रोल डीजल का उपयोग कम करें, इलेक्ट्रिक

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਮਾਚਾਰ ਦਰਸ਼ਨ FM 107.2 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਪੇਸ਼ ਕਰ ਰਹੇ ਹਾਂ ਕੁਝ ਪੰਜਾਬੀ ਗੀਤ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਜੈਜ਼ੀ ਬੀ ਦੇ ਗਾਏ ਇਸ ਗੀਤ ਨਾਲ

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜੈਮਾਲਾ। ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰ ਰਹੇ ਸੀ। FM 107.2 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਕੇਂਦਰੀ ਮੰਤਰੀ ਤੇ ਭਾਜਪਾ ਨੇਤਾ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਵਿਸ਼ਵ ਪੱਧਰ ਤੇ ਮਜ਼ਬੂਤੀ ਨਾਲ ਖੜ੍ਹਾ ਹੈ। ਪ੍ਰਧਾਨ ਮੰਤਰੀ ਦੇ ਪੰਜ ਦੇਸ਼ਾਂ ਦੇ ਦੌਰੇ ਦੌਰਾਨ 57 ਮਹੱਤਵਪੂਰਨ ਸਮਝੌਤਿਆਂ ਤੇ ਦਸਤਖਤ ਕੀਤੇ ਗਏ। ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਕਿ ਦੇਸ਼ ਕੋਲ ਕੱਚੇ ਤੇਲ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਤੇ LPG ਦੇ ਢੁਕਵੇਂ ਭੰਡਾਰ ਮੌਜੂਦ ਹਨ। ਲੋਕਾਂ ਨੂੰ ਘਬਰਾਹਟ ਵਿਚ ਖਰੀਦਦਾਰੀ ਤੋਂ ਬਚਣ ਦੀ ਸਲਾਹ ਦਿੱਤੀ ਗਈ ਏ। ਹਰਿਆਣਾ ਵਿਚ ਵੋਟਰ ਸੂਚੀਆਂ ਦੀ ਇਕ ਵਿਸ਼ੇਸ਼ ਤੀਬਰ ਸੋਧ 15 ਜੂਨ ਤੋਂ ਸ਼ੁਰੂ ਹੋਏਗੀ। ਪੂਰੀ ਵੋਟਰ ਸੂਚੀ ਵਿਚ ਸੋਧ ਕੀਤੀ ਜਾਏਗੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿੰਡ ਬਕਾਲੀ ਵਿਚ ਇਕ ਖੇਤ ਵਾਲੀ ਸੜਕ ਦੇ ਵਿਚਕਾਰ ਖੰਭੇ ਤੇ ਟਰਾਂਸਫਾਰਮਰ ਲਗਾਉਣ ਵਾਲੇ ਉਪ ਮੰਡਲ ਅਧਿਕਾਰੀ SDO ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ ਨੇ। ਪਲਵਲ ਵਿਚ ਸ੍ਰੀ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ ਨੇ 12 ਨਵੇਂ ਰੋਜ਼ਗਾਰ ਅਧਾਰਤ ਕੋਰਸ ਸ਼ੁਰੂ ਕੀਤੇ। ਇਹ ਖਬਰ ਦੁਬਾਰਾ ਸੁਣ ਲਓ। ਪਲਵਲ ਵਿਚ ਸ੍ਰੀ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ ਨੇ 12 ਨਵੇਂ ਰੋਜ਼ਗਾਰ ਅਧਾਰਤ ਕੋਰਸ ਸ਼ੁਰੂ ਕੀਤੇ। ਉਚਾਨਾ ਦੇ ਵਿਧਾਇਕ ਦਵਿੰਦਰ ਚਤੁਰਭੁਜ ਅਤਰੀ ਨੇ ਰਾਹੁਲ ਗਾਂਧੀ ਦੀਆਂ ਪ੍ਰਧਾਨ ਮੰਤਰੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਲਈ ਕਾਂਗਰਸ ਪਾਰਟੀ ਦੀ ਆਲੋਚਨਾ ਕੀਤੀ। ਭਿਆਨਕ ਗਰਮੀ ਦੇ ਮੱਦੇਨਜ਼ਰ ਹਰਿਆਣਾ ਦੇ ਸਕੂਲਾਂ ਵਿਚ 25 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਜਾਏਗਾ। ਹਰਿਆਣਾ ਦੇ ਸਕੂਲਾਂ ਵਿਚ ਅਧਿਆਪਕ ਕਲਾਸਰੂਮ ਵਿਚ ਮੋਬਾਈਲ ਫੋਨ ਨਹੀਂ ਲੈ ਜਾ ਸਕਣਗੇ। ਸਰਕਾਰ ਨੇ ਪੜ੍ਹਾਉਣ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਪ੍ਰਦੇਸ਼ਕ ਖਬਰਾਂ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰ ਰਹੇ ਹਾਂ ਕੁਝ ਪੰਜਾਬੀ ਗੀਤ। ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਗੀਤਾ ਜ਼ੈਲਦਾਰ ਦੀ ਗਾਈ ਇਸ ਗੀਤ ਨਾਲ।

0: ਗੀਤਾ ਜੈਲਦਰ ਦੇ ਗਾਏ ਇਸ ਗੀਤ ਤੋਂ ਬਾਅਦ ਆਓ ਸੁਣਦੇ ਹਾਂ ਸੁਰਜੀਤ ਖਾਨ ਦੀ ਆਵਾਜ਼ 'ਚ ਗੀਤ।
1: Yeah, check this next track out. Sanjeev Khan, Ravi Bell. Watch your bass beats up, sir.

ਅਮਰ ਅਰਸ਼ੀ ਦਿਖਾਏ ਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਇਹ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ। ਥੋੜ੍ਹੀ ਜਿਹੀ ਦੇਰ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਹਵਾ ਮਹਿਲ। ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।

ਦੇਸ਼ ਕੋਲ ਕੱਚੇ ਤੇਲ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਤੇ ਐਲ ਪੀ ਜੀ ਦੇ ਢੁਕਵੇਂ ਭੰਡਾਰ ਮੌਜੂਦ ਨੇ। ਲੋਕਾਂ ਨੂੰ ਘਬਰਾਹਟ ਵਿਚ ਖਰੀਦਦਾਰੀ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ। ਹਰਿਆਣਾ ਵਿਚ ਵੋਟਰ ਸੂਚੀਆਂ ਦੀ ਇਕ ਵਿਸ਼ੇਸ਼ ਤੀਬਰ ਸੋਧ 15 ਜੂਨ ਤੋਂ ਸ਼ੁਰੂ ਹੋਏਗੀ। ਪੂਰੀ ਵੋਟਰ ਸੂਚੀ ਵਿਚ ਸੋਧ ਕੀਤੀ ਜਾਏਗੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿੰਡ ਬਕਾਲੀ ਵਿਚ ਇਕ ਖੇਤ ਵਾਲੀ ਸੜਕ ਦੇ ਵਿਚਕਾਰ ਖੰਭੇ ਤੇ ਟਰਾਂਸਫਾਰਮਰ ਲਗਾਉਣ ਵਾਲੇ ਉਪ ਮੰਡਲ ਅਧਿਕਾਰੀ ਐਸ ਡੀ ਓ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ ਨੇ। ਪਲਵਲ ਵਿਚ ਸ੍ਰੀ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ ਨੇ 12 ਨਵੇਂ ਰੋਜ਼ਗਾਰ ਆਧਾਰਿਤ ਕੋਰਸ ਸ਼ੁਰੂ ਕੀਤੇ। ਉਚਾਨਾ ਦੇ ਵਿਧਾਇਕ ਦਵਿੰਦਰ ਚਤੁਰਭੁਜ ਅਤਰੀ ਨੇ ਰਾਹੁਲ ਗਾਂਧੀ ਦੀਆਂ ਪ੍ਰਧਾਨ ਮੰਤਰੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਲਈ ਕਾਂਗਰਸ ਪਾਰਟੀ ਦੀ ਆਲੋਚਨਾ ਕੀਤੀ। ਭਿਆਨਕ ਗਰਮੀ ਦੇ ਮੱਦੇਨਜ਼ਰ ਹਰਿਆਣਾ ਦੇ ਸਕੂਲਾਂ ਚ 25 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਜਾਏਗਾ। ਹਰਿਆਣਾ ਦੇ ਸਕੂਲਾਂ ਚ ਅਧਿਆਪਕ ਕਲਾਸਰੂਮ ਵਿਚ ਮੋਬਾਈਲ ਫੋਨ ਨਹੀਂ ਲੈ ਜਾ ਸਕਣਗੇ। ਸਰਕਾਰ ਨੇ ਪੜ੍ਹਾਉਣ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਸਨ ਮੁੱਖ ਪ੍ਰਦੇਸ਼ਕ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸੁਰਸਾਂਝ। ਪ੍ਰੋਗਰਾਮ ਦੇ ਸ਼ੁਰੂ ਚ ਆਓ ਸੁਣਦੇ ਹਾਂ ਜੀ ਆਇਆਂ ਨੂੰ ਫਿਲਮ ਵਿਚ ਅਲਕਾ ਯਾਗਨਿਕ ਤੇ ਹਰਭਜਨ ਮਾਨ ਨੂੰ।

ਇਸ ਗੀਤੇ ਨਾਲ ਹੀ ਅੱਜ ਦਾ ਸੁਰਸਾਂਝ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। FM 107.2 MHz ਤੇ ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ 11 ਵਜਣ ਵਾਲੇ ਨੇ। ਥੋੜ੍ਹੀ ਦੇਰ ਬਾਅਦ ਅਸੀਂ ਆਪਣੇ ਦਿੱਲੀ ਕੇਂਦਰ ਤੋਂ ਸਮਾਚਾਰ ਰਿਲੇਅ ਕਰਾਂਗੇ।